ਤਬੀਅਤ ਮੈਂ ਪੂਰਾ ਸਮੇਂ ਸਵਸਥ ਰਹਿੰਦੀ। ਬਿਮਾਰੀ ਕਾ ਨਾਮ ਨਹੀਂ, ਡਾਕਟਰਸ ਕੀ ਡਿਪਾਰਟਮੈਂਟ ਹੀ ਨਹੀਂ, ਕਿਉਂਕਿ ਡਾਕਟਰਸ ਕਿਆ ਬਣ ਜਾਏਗੀ, ਰਾਜਾ ਬਣ ਜਾਏਗੇ ਨਾ, ਵਿਸ਼ਵ ਕੇ ਮਾਲਿਕ ਬਣ ਜਾਏਗੇ। ਲੇਕਿਨ ਇਸ ਸਮੇਂ ਆਪ ਸਵਾਸ ਸਫਲ ਕਰਦੇ ਹੋ ਔਰ ਸਰਵਾਤਮਾਓਂ ਕੋ ਸਵਸਥ ਰਹਿਣੇ ਕਾ ਪ੍ਰਾਲਭਤ ਪ੍ਰਾਪਤ ਹੋਤਾ ਹੈ। ऐसे ही ज्ञान का खजाना उसका फल स्वरूप स्वर्ग में आपके अपने राज्य में समझदार शक्तिवान बन जाते हैं, जो वहां कोई वजीर से राय लेने की आवश्यकता नहीं, स्वयं ही समझदार शक्तिवान होते। ਸਫਲ ਕਰਦੇ ਹੋ